ਕਿ ਸਾਨੂੰ ਗੀਤ ਸੰਭਰੀ ਗੁਮਨ ਤੇ ਬੋਲ ਗਈ ਬਾਤੇ ਕੁਛ ਆਵਾ ਅਨਾ ਸਾਖਿਆ ਸੋਰਨਾ ਫਿਰ ਕੰਪ ਪੁੱਗਿਆ।